ਕਰਤਾ ਫਿਰ ਕੇ ਕਾਜੇ ਦੋ ਆਨੇ ਤੱਕ ਲੂਟੇ ਨਾ ਸਾਧੂ ਸੰਤ ਮਹਾਤਮਾ ਤੇ ਕਦੇ ਬਚਨ ਕਹੇ ਮਨ ਝੂਠੇ ਨ।